0: पढ़िए।
1: أعوذ بالله من الشيطان الرجيم
0: ये बिल्कुल अब्दुल बासित की तरह पढ़ रहे हैं, बिल्कुल अब्दुल बासित की तरह।
1: بسم الله الرحمن الرحيم
2: ما شاء الله ما شاء الله
0: احسنت
3: ما شاء الله
0: احسنت
3: بہت عمدہ